ਪ੍ਰੋਗਰਾਮ ਦਾ ਇਬਤਦਾ ਸੋਹਣੇ ਸੱਚੇ ਰੱਬ ਨੇ ਨਾਂ ਤੋਂ ਜੀ, ਸੋਹਣੇ ਸੱਚੇ ਰੱਬ ਨੇ ਨਾਂ ਤੋਂ ਜੀ, ਸਾਸਾਂ ਕੀ ਪੈਦਾ ਕੀਤਾ ਹੈ, ਦੁਨੀਆ ਬਣਾਈ, ਇਹ ਦੋਵੇਂ ਜਾਂ ਬਣਾਏ, ਔਰ ਅਸਾਂ ਕੀ ਜ਼ਿੰਦਗੀ ਵਿੱਚ ਸਭ ਕੁਝ ਜਿਸ ਸੋਹਣੇ ਰੱਬ ਦਿੱਤਾ, ਇਬਤਦਾ ਉਸ ਸੋਹਣੇ ਰੱਬ ਨੇ ਨਾਂ ਤੋਂ। ਅੱਜ ਤੁਸੀਂ ਸੁਣੀ ਰੇਡੀਓ ਫਿਜ਼ਾ 97.1 FM ਡੈਬ ਰੇਡੀਓ, ਤੁਸਾਂ ਦੀ ਖਿਦਮਤ ਰੰਗੀ ਕਸ਼ਮੀਰ ਪੇਸ਼ ਕੀਤਾ ਜਾ ਰਿਹਾ। ਤੁਸਾਂ ਨੇ ਆਪਣੇ ਦੋਸਤ ਭਾਈ ਕੋਲੀਗ ਦੀ ਤਰਫੋਂ

ਆਪਣੇ ਸੋਹਣੇ ਰੱਬ ਨਾਲ ਹਮੇਸ਼ਾ ਸ਼ੁਕਰੀਆ ਅਦਾ ਕਰਨਾ ਚਾਹੀਦਾ। ਜਿਸ ਵੇਲੇ ਵੀ ਉੱਠੋ, ਉੱਠਣਿਓ, ਬਹਿਣਿਓ, ਚੱਲਿਓ, ਫਿਰਨਿਓ, ਦੌੜਿਓ, ਜਿੱਥੇ ਵੀ ਹੋ, ਤੁਸੀਂ ਜੇ ਕੰਮਾਂ ਪਰ ਹੋ, ਕਾਰ ਹੋ, ਕਿਰਾ ਵੀ ਹੋ, ਉਸ ਸੋਹਣੇ ਸੱਚੇ ਰੱਬ ਦਾ ਸ਼ੁਕਰ ਅਦਾ ਕਰਿਆ ਕਰੋ ਹਰ ਵੇਲੇ, ਕਿਉਂਕਿ ਉਸ ਜਿਹੜਾ ਅਸਾਂਗੀ ਪੈਦਾ ਕੀਤਾ ਇਸ ਦੁਨੀਆਂ, ਜਿਹੜੀ ਜਿਹੜੀ ਨਹਿਮਤ ਉਸ ਅਸਾਂ ਬਖਸ਼ੀ ਹੈ, ਉਸ ਨਾਲ ਬੜਾ ਸ਼ੁਕਰ ਹੈ। ਔਰ ਇਬਤਦਾ ਹਮੇਸ਼ਾ ਉਸ ਸੋਹਣੇ ਸੱਚੇ ਰੱਬ ਨੇ ਨਾਂ ਤੋਂ ਹੋਣੀ ਹੈ, ਸੋਹਣੇ ਰੱਬ ਨੇ ਮਹਿਬੂਬ ਨੇ ਨਾਂ ਤੋਂ ਹੋਣੀ ਹੈ। ਅੱਜ ਅਸਾਂ ਜਿਹੜਾ ਕਲਾਮ ਸਭ ਤੋਂ ਪਹਿਲੇ ਲਾਸਾਂ ਜਿਹੜਾ ਟਰੈਕ ਅਸਾਂ ਚਲਾਈ ਰਿਹਾ, ਉਹ ਰੱਬ ਨੇ ਉਸ ਪਿਆਰੇ ਨਬੀ ਦੇ ਵਾਸਤੇ। ਔਰ ਉਮੀਦ ਕਰਨਾ ਤੁਸਾਂ ਮਾੜੇ ਨਾਲ ਹੀ ਦੱਸੋ। ਵਿਲ ਸੀ ਆਫਟਰ ਦ ਟਰੈਕ।

0: ਕੋਈ ਸ਼ੱਕ ਨਹੀਂ ਜੀ, ਜਿਹੜੀ ਚੀਜ਼ ਆ ਉਹ ਰੱਬ ਦੀ ਜ਼ਾਤ ਹੀ ਦੇਣੀ ਹੈ ਬੰਦੇ ਕੀ, ਬੰਦਾ ਆਪ ਕੁਝ ਨਹੀਂ ਕਰੀ ਸਕਣਾ, ਸਾਰੀਆਂ ਤਾਰੀਫਾਂ ਸੁਣੇ ਰੱਬ ਨਹੀਂ ਹਨ ਬੰਦੇ ਨੇ, ਬਸ ਇਹ 'ਚ ਕੋਈ ਗੱਲ ਨਹੀਂ। ਜੀ ਤਾਂ ਤੁਸੀਂ ਸੁਣੀ ਰਹੋ ਜੀ ਆਪਣਾ ਕਸ਼ਮੀਰੀ ਪ੍ਰੋਗਰਾਮ, ਆਪਣੇ ਭਾਈ ਆਪਣੇ ਦੋਸਤ ਆਪਣੇ ਕੋਲੀਗ ਆਪਣੇ ਯਾਰ ਆਪਣੇ ਵੀਰ ਨਾਲ ਉਮਰ ਜੰਜੂਆ ਨਾਲ ਤੁਸਾਂ ਦੀ ਖਿਦਮਤ 'ਚ ਅਸਾਂ ਹਾਜ਼ਰ ਹਾਂ ਜੀ। ਇਹ ਕਸ਼ਮੀਰੀ ਪ੍ਰੋਗਰਾਮ ਕਿੰਨੀ ਕਿਹਾ ਰੰਗੇ ਕਸ਼ਮੀਰ, ਰੰਗੇ ਕਸ਼ਮੀਰ ਪੇਸ਼ ਕੀਤਾ ਜਾ ਰਿਹਾ ਫਰਮ 97.1 FM & /DAB ਰੇਡੀਓ। ਬਿਲਕੁਲ ਤੁਸੀਂ ਅਸਾਂ ਡੈਬ 'ਤੇ ਵੀ ਸੁਣੀ ਸਕਦੇ ਹੋ, ਅਸਾਂ ਕੀ FM ਦੀ ਫ੍ਰੀਕੁਐਂਸੀ 'ਤੇ ਸੁਣੀ ਸਕਦੇ ਹੋ। ਆਲਸੋ ਯੂ ਕੈਨ ਲਿਸਨ ਟੂ ਅਸ ਲਾਈਵ ਔਨ ਆਵਰ ਵੈਬ ਪੇਜ www.radiofazaar.co.uk। You can follow us, you can listen to us live on all the social media sites, all the shows, social media channels, and also asani apni app vi hai, app vi tusan download kar sakne apne phone vich, aur usne through vi asana eh Range Kashmir program tusan suni sakde ho। ਬਹੁਤ ਸਾਰੀਆਂ ਭੈਣਾਂ ਭਰਾਵਾਂ ਨੇ ਮੈਸੇਜਸ ਅਸ਼ਨੀਰ ਭੇਜੀ, ਥੈਂਕ ਯੂ ਸੋ ਮਚ, ਤੁਸੀਂ ਮੈਸੇਜਸ ਕਰਨੇ ਔਰ ਸਾਡੇ ਭਾਈ ਉਨੈਨ ਸਾਹਿਬ, ਅੱਲਾ ਉਹਨਾਂ ਦੀ ਜ਼ਿੰਦਗੀ ਦਿਆ। ਇੱਕ ਮਿੰਟ ਹੋਲਡ ਕਰੋ, ਮਾੜੀ ਕੋਈ ਕਾਲ ਹੈ, ਲੈਸ ਸੀ ਹੂ ਇਜ਼ ਔਨ ਕਾਲ ਵਿਦ ਅਸ। ਹੈਲੋ, ਅਸਲਾਮ ਅਲੈਕੁਮ ਰੇਡੀ ਫਿਜ਼ਾ।
1: ਅਸਲਾਮ ਅਲੈਕੁਮ ਵਰਹਮਤੁਲਾਹ।
0: ਵਾਲੇਕੁਮ ਅਸਲਾਮ ਵਰਹਮਤੁਲਾਹ। ਉਨੈਨ ਭਾਈ ਕੈਸੇ ਹੈਂ ਆਪ, ਖੈਰੀਅਤ ਸੇ ਹੈਂ?
1: ਅਲਹਮਦੁਲਿਲਾਹ, ਅੱਲਾ ਕਾ ਕਰਮ। ਆਪਕਾ ਸਪੈਸ਼ਲ ਸ਼ੋਅ ਕਸ਼ਮੀਰ ਕੇ ਹਵਾਲੇ ਸੇ ਸੁਣ ਰਹੇ ਹੈਂ, ਔਰ ਮਾਸ਼ਾਅੱਲਾ ਬੜੇ ਅਰਸੇ ਸੇ ਰੇਡੀਓ ਪਰ ਆਪ ਖਿਦਮਤ ਸਨ ਅੰਜਾਮ ਦੇ ਰਹੇ ਹੈਂ।
0: ਬੜੀ ਮਿਹਰਬਾਨੀ ਜੀ, ਬੜਾ ਸ਼ੁਕਰੀਆ।
1: ਤੋ ਬੜੀ ਸਕਾਫਤੀ ਬਾਤੇਂ ਅਭੀ ਆਪਨੇ ਕਲਾਮ ਲਗਾਇਆ ਹੁਆ ਥਾ ਸੁਣ ਕੇ ਬੜਾ ਮਹਿਸੂਸ ਹੋ ਰਹੇ ਥੇ ਹਮ
0: ਜੀ ਜੀ,
1: ਔਰ ਮੈਨੇ ਕਹਾ ਕਿ ਕਾਲ ਕਰ ਲੇ ਔਰ ਜ਼ਰਾ ਬਾਤਚੀਤ ਕਾ ਸਿਲਸਿਲਾ ਹੋ ਜਾਏ।
0: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਨੈਨ ਭਾਈ। ਇਹ ਤੁਸਾਂ ਦੀ ਮੁਹੱਬਤ ਹੈ, ਤੁਸਾਂ ਦਾ ਪਿਆਰ ਹੈ। ਤੁਸਾਂ ਵੀ ਪਤਾ ਇਸ ਪ੍ਰੋਗਰਾਮ ਦਾ ਨਾਂ ਜੀ ਰੰਗੇ ਕਸ਼ਮੀਰ ਦਾ, ਆਪਣੀ ਜ਼ਬਾਨ ਵਿੱਚ ਜਿਹੜੀ ਸਾਡੀ ਸਾਡੀ ਮਾਂ ਬੋਲੀ, ਅਗਰ ਉਸਨੇ ਗੱਲ ਕਰਾਂ ਤਾਂ ਸਾਡੇ ਜਿੰਨੇ ਵੀ ਲਿਸਨਰਸ, ਜਿੰਨੇ ਵੀ ਭੈਣਾਂ ਭਰਾ ਸਾਡੀ ਗੱਲ ਸੁਣੀ, ਉਹਨਾਂ ਕੀ ਮਜ਼ਾ ਸੀ।
1: ਬਿਲਕੁਲ ਇਹ ਗੱਲ ਹੈ ਜਿਹੜੀ ਬੇਸਿਕ ਇਹ ਗੱਲ ਹੈ ਜਿਹੜੀ ਸਕਾਫਤੀ ਜ਼ਬਾਨ ਜਾਂ ਜਿਸ ਕੀ ਆਨ ਮਾਦਰੀ ਲੈਂਗੁਏਜ ਬੜੀ ਅਹਿਮੀਅਤ ਨਹੀਂ ਹਾਮਲ ਹੋਣੀ ਹੈ।
0: ਜੀ ਜੀ ਬੇਸ਼ੱਕ
1: ਜੀ ਜੀ ਜੀ ਜੀ ਅਸਨੀ ਅਲਹਮਦੁਲਿਲਾ ਕਸ਼ਮੀਰੀ ਇਸ ਕੀ ਪਹਾੜੀ ਜ਼ਬਾਨ ਪੋਠਵਾੜੀ ਜਿਹੜਾ ਜਿਹੜਾ ਵੀ ਆਖ ਰਿਹਾ ਜਾਣਾ ਆ, ਬੜੀ ਮਿੱਠੀ ਔਰ ਬੜੀ ਪਿਆਰੀ ਜ਼ਬਾਨ ਹੈ।
0: ਜੀ ਜੀ ਬੇਸ਼ੱਕ,
1: ਬੜਾ ਪਸੰਦ ਕਰਨੇ ਹਨ ਇਸ ਨੂੰ, ਬੜੀ ਤਮੀਜ਼ਦਾਰ ਔਰ ਬੜੀ ਇਸ ਵਿੱਚ ਸ਼ਫਾਫੀਅਤ।
0: ਕੋਈ ਸ਼ੱਕ ਨਹੀਂ ਜੀ, ਇਸ ਨੇ ਆਪਣੀ ਜ਼ਬਾਨ ਦੀ ਮਿਠਾਸ ਜਿਹੜੀ ਹੈ ਨਾ, ਉਸਨਾ ਹੀ ਕਹਿਣੇ ਅਲਫਾਜ਼ ਨਹੀਂ ਹੋਣੇ ਬੰਦੇ ਕੋਲ, ਉਸਨਾ ਇੱਕ ਆਪਣਾ ਮਜ਼ਾ ਆਉਣਾ। ਔਰ ਤੁਸੀਂ ਜਿੱਥੇ ਵੀ ਚਲੇ ਜਾਓ ਦੁਨੀਆ ਕਿਸੇ ਕੋਨੇ ਚਲੇ ਜਾਓ, ਤੁਸਾਂ ਕੀ ਉਹ ਜਿਸ ਵੇਲੇ ਵੀ ਤੁਸਾਂ ਦੇ ਸਾਹਮਣੇ ਉਹ ਲਫ਼ਜ਼ ਬੋਲੇ ਜਾ ਸਕਣ, ਤੁਸਾਂ ਕੀ ਮਜ਼ਾ ਸੀ।
1: ਬਿਲਕੁਲ ਹੀ ਹੈਗਾ, ਕਿਉਂਕਿ ਤੁਸਾਂ ਦੀ ਬੁਨਿਆਦ ਹੈ ਨਾ, ਤੁਸਾਂ ਦੀ ਪੇਸ਼ ਹੈ ਉਹ ਜ਼ਬਾਨ, ਤੁਸਾਂ ਤੋਂ ਅਲੱਗ ਨਹੀਂ ਹੋ ਸਕਣੀ।
0: ਬਿਲਕੁਲ ਨੈਣ ਭਾਈ, ਤਾਂ ਤੁਸਾਂ ਨਾਲ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਕਿਆ ਖਿਆਲ ਹੈ?
1: ਪ੍ਰੋਗਰਾਮ ਪਹਿਲੀ ਗੱਲ ਹੈ ਕਿ ਜਿਹੜਾ ਪੋਸਟਰ ਤੁਸਾਂ ਨਾਲ ਪੋਸਟ ਹੋਇਆ ਸੀ ਸੋਸ਼ਲ ਮੀਡੀਆ ਪਰ ਪਹਿਲੀ ਮਰਤਬਾ, ਰੰਗੇ ਕਸ਼ਮੀਰ ਇਸ ਨਾਲ ਟਾਈਟਲ ਹੈ ਨਾ,
0: ਰੰਗੇ ਕਸ਼ਮੀਰ,
1: ਰੰਗੇ ਕਸ਼ਮੀਰ ਦੇ ਹਵਾਲੇ ਨਾਲ ਜੀ
0: ਜੀ ਜੀ।
1: ਯਕੀਨ ਮੰਨੋ ਕਿ ਉਸ ਲੈ ਪੋਸਟਰ ਤੱਕ ਕੀ ਤਾਂ ਬੜੀ ਖੁਸ਼ੀ ਹੋਈ ਸੀ, ਯਕੀਨ ਮੰਨੋ।
0: ਮਾਸ਼ਾਅੱਲਾ,
1: ਤੇ ਮਾਸ਼ਾਅੱਲਾ ਤੁਸੀਂ ਹੁਣ ਪ੍ਰੋਗਰਾਮ ਕਰ ਰਹੇ ਹੋ ਤੇ ਵੀ ਕਿ ਜੇ ਤੁਹਾਡਾ ਤ੍ਰੀਆ ਪ੍ਰੋਗਰਾਮ ਹੈ ਨਾ?
0: ਬਿਲਕੁਲ ਜੀ, ਇਹ ਸਾਨਾ ਤ੍ਰੀਆ ਪ੍ਰੋਗਰਾਮ ਹੈ ਹੁਣ, ਔਰ ਕੋਸ਼ਿਸ਼ ਕਰਸਾਂ ਅੱਗੋਂ ਵੀ ਜਿੰਨੇ ਵੀ ਪ੍ਰੋਗਰਾਮ ਅਸਾਂ ਕਰੀ ਸਕਿਆ ਕਰਸਾਂ। ਸਾਡੇ ਉਨੈਨ ਬਾਈ ਜੀ ਜਸ ਵਨ ਅਟਾ ਮਾਈ ਲਿਸਨਰਸ, ਇਹ ਸਾਡੇ ਉਨੈਨ ਬਾਈ ਨੇ ਔਰ ਇਹ ਬਕਾਇਦਾ ਸਾਡੇ ਰੇਡੀਓ ਪ੍ਰਜੈਂਟਰ ਵੀ ਨੇ ਔਰ ਸਾਡੇ ਭਾਈ ਵੀ ਨੇ, ਅੱਲਾਹ ਤਾਲਾ ਇਹਨਾਂ ਕੀ ਖੁਸ਼ ਰੱਖਿਆ। ਔਰ ਇਹਨਾਂ ਦਾ ਬਕਾਇਦਾ ਪ੍ਰੋਗਰਾਮ ਹੋਣਾ, ਥੋੜ੍ਹੀ ਕਿਸੇ ਵਜ੍ਹਾ ਤੋਂ ਵਜੂਆਤ ਦੀ ਵਜ੍ਹਾ ਤੋਂ ਥੋੜ੍ਹੇ ਜਿਹੇ ਇੰਨੀ ਆਈ ਸਕੇ, ਲੇਕਿਨ ਉਨੈਨ ਬਾਈ ਮਾੜੀ ਰਿਕੁਐਸਟ ਹੈ ਤੁਸਾਂ ਅੱਗੇ ਕਿ ਪਲੀਜ਼ ਤੁਸਾਂ ਦੁਬਾਰਾ ਸ਼ੁਰੂ ਕਰੋ, ਦੁਬਾਰਾ ਜੁਆਇਨ ਕਰੋ।
1: ਇਨਸ਼ਾਅੱਲਾ ਜ਼ਰੂਰ ਜੁਆਇਨ ਕਰਸਾਂ
0: ਜੀ ਜੀ।
1: ਪ੍ਰੋਗਰਾਮ ਸਕੈਚੁਲ ਵੀ ਹੈ, ਇਨਸ਼ਾਅੱਲਾ ਅਨਾਊਂਸ ਕਰਸਾਂ ਉਹ ਕਿਹੜਾ ਪ੍ਰੋਗਰਾਮ ਹੈ ਸਪੈਸ਼ਲ ਔਰ ਸਪੈਸ਼ਲ ਦਿਨ, ਔਰ ਉਸ ਸਪੈਸ਼ਲ ਦਿਨ ਉਸ ਸਪੈਸ਼ਲ ਟਾਈਮ ਵਿੱਚ ਉਹ ਪ੍ਰੋਗਰਾਮ ਆਉਣੇ ਔਰ ਵੈ ਕਰਸੀ ਇਨਸ਼ਾਅੱਲਾ।
0: ਇਨਸ਼ਾਅੱਲਾ, ਨੋ ਪ੍ਰੋਬਲਮ, ਠੀਕ ਹੈ ਨੈਣ ਭਾਈ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਬੜੀ ਨਵਾਜ਼ਿਸ਼ ਤੁਸਾਂ ਦੀ, ਤੁਸਾਂ ਆਪਣੇ ਕੀਮਤੀ ਵਕਤ ਚੋਂ ਵਕਤ ਕੱਢਿਆ ਔਰ ਅਸਾਂ ਕੀ ਕਾਲ ਕੀਤੀ। ਬੜੀ ਮਿਹਰਬਾਨੀ, ਬੜੀ ਨਵਾਜ਼ਿਸ਼, ਬਹੁਤ ਸ਼ੁਕਰੀਆ, ਅੱਲਾਹ ਤਾਲਾ ਤੁਸੀਂ ਖੁਸ਼ ਰੱਖੇ, ਜਿਣੇ ਰਹੋ ਔਰ ਸੁਣੇ ਰਹੋ ਰੰਗੇ ਕਸ਼ਮੀਰ ਲਾਈਵ ਔਨ ਰੇਡੀਓ ਫਿਜ਼ਾ 97.1 FM/DAB ਰੇਡੀਓ। ਥੈਂਕ ਯੂ।
1: थैंक यू
0: थैंक यू अल्लाह हाफिज़ अल्लाह हाफिज़।

ਜੋਸ਼ੀ ਤੇ ਏਸਨ ਜੀ ਸਾਡੇ ਭਾਈ ਹੁਨੈਨ ਹੁਨੈਨ ਮਸੂਦ ਸਾਡੇ ਰੇਡੀਓ ਨੀ ਜਾਨ ਔਰ ਸ਼ਾਨ ਮਾਸ਼ਾਅੱਲਾ ਅੱਲਾਹ ਇਹਨਾਂ ਕੇ ਖੁਸ਼ ਰੱਖੇ ਇਹ ਸਾਡੇ ਬਹੁਤ ਅੱਛੇ ਭਾਈ ਜੀ ਔਰ ਯਕੀਨ ਮੰਨੋ ਕਿ ਮੈਂ ਬਿਲਕੁਲ ਕਾਲ ਆਈ ਔਰ ਮੈਂ ਜ਼ਹਿਰੀ ਗੱਲ ਆਲਵੇਜ਼ ਟੇਕ ਦਾ ਕੋਲਸ ਮਾੜੀ ਕੋਸ਼ਿਸ਼ ਹੋਣੀ ਹੈ ਕਿ ਕੋਈ ਕੋਲ ਮਿਸ ਨਾ ਹੋਵੇ ਜਸ ਹੁਨੈਨ ਭਾਈ ਥੈਂਕ ਯੂ ਤੁਸੀਂ ਆਪਣੇ ਕੀਮਤੀ ਵਕਤ ਜੋ ਵਕਤ ਕੱਢਿਆ ਅਸੀਂ ਕਾਲ ਕੀਤੀ ਬੜੀ ਮਿਹਰਬਾਨੀ ਤੁਸੀਂ ਨੇ ਖਿਦਮਤ ਜੀ ਪੇਸ਼ ਕੀਤਾ ਜਾਈਦਾ ਜੀ ਰੰਗੇ ਕਸ਼ਮੀਰ ਫਰੋਮ 97.1 FM ਇਸ ਪ੍ਰੋਗਰਾਮ ਦੇ ਹਵਾਲੇ ਨਾਲ ਕੋਈ ਤੁਸੀਂ ਟਰੈਕ ਸੁਣਨਾ ਹੈ ਕਿਸੇ ਕੀ ਡੈਡੀਕੇਟ ਕਰਨਾ ਹੈ ਕੋਈ ਕਿਸ ਤੁਸਾਂ ਗੁਫ਼ਤਗੂ ਕਰਨੀ ਹੈ ਜੀ ਆਓ ਅਸਾਂਖੇ ਲਾਈਵ ਕਾਲ ਕਰੋ ਨੰਬਰ ਹੈ 01157100971 ਬਿਲਕੁਲ ਚੱਕੋ ਨਾ ਸ਼ਰਮਾਓ ਨਾ ਇਹ ਕੋਈ ਵੀ ਰਾਕਟ ਸਾਇੰਸ ਨਹੀਂ ਹੈ ਜਿਸ ਤਰ੍ਹਾਂ ਹੁਨੈਨ ਭਾਈ ਕਾਲ ਕੀਤੀ ਹੈ ਉਹਨਾਂ ਗੱਲ ਕੀਤੀ ਹੈ ਬਿਲਕੁਲ ਸਕੂਨ ਨਾਲ ਪੁਰਸਕੂਨ ਹੋਏਗਾ ਤੁਸੀਂ ਅਸਾਂਖੇ ਕਾਲ ਕਰੋ ਅਸਾਂ ਜਨਾਬ ਅਲੀ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹਾਂ ਔਰ ਤੁਸਾਂ ਵਾਸਤੇ ਹੀ ਬੈਠੇ ਹਾਂ

ਬਹੁਤ ਸਾਰੇ ਮੈਸੇਜ ਆਈ ਰਹੇ ਜੀ, ਮੈਸੇਜ ਬੜੇ ਆਈ ਰਹੇ, ਬੜੀ ਮਿਹਰਬਾਨੀ ਜੀ। ਤੁਸੀਂ ਜਿੰਨੇ ਵੀ ਬੰਦੇ ਆਇਆ ਮੈਨੂੰ ਲਾਈਵ ਕਾਲ ਕਰਨੇ ਹੋ ਜਾਂ ਤੁਸੀਂ ਮੈਨੂੰ ਮੈਸੇਜ ਕਰਨੇ ਹੋ, ਮੈਂ ਕਾਲ ਤੁਸੀਂ ਮੈਨੂੰ ਕਰੋ, ਤੁਹਾਡੇ ਵਾਸਤੇ ਬੜਾ ਹੌਸਲੇ ਨਾਲ ਬਾਸ ਬਣਨਾ, ਔਰ ਯਕੀਨ ਕਰੋ ਕਿ ਬੜਾ ਮਜ਼ਾ ਆਸ਼ਨਾ। ਔਰ ਦੂਸਰਾ ਇਹ ਹੋਣਾ ਕਿ ਤੁਸਾਂ ਕੋਲੋਂ ਕਈ ਬੰਦੇ ਕਾਲ ਕਰਨਾ ਚਾਹੁੰਦੇ, ਬਹੁਤ ਝੱਕਣੇ ਹਨ, ਝੱਕੋ ਨਾ, ਬਿਲਕੁਲ ਅੱਛੋ, ਲਾਈਵ ਕਾਲ ਕਰੋ। ਦੇਰ ਆਰ ਮੈਨੀ ਰਿਕੁਐਸਟ ਵਿਚ ਆਰ ਕਮਿੰਗ ਥਰੂ ਟੂ ਮੀ ਐਂਡ ਐਵਰੀਬਡੀ ਇਜ਼ ਰਿਕੁਐਸਟਿੰਗ ਮੀ ਟੂ ਪਲੇ ਡਿਫਰੈਂਟ ਟਰੈਕਸ ਵਿਦ ਦੈਮ। ਵਨ ਸਿਸਟਰ ਜਸਟ ਮੈਸੇਜ ਅਸ, ਸ਼ੀ ਮੈਸੇਜ ਅਸ ਲਾਸਟ ਵੀਕ ਐਕਚੁਅਲੀ। ਉਹਨਾਂ ਨੇ ਆਖਣਾ ਸੀ ਜੀ ਬਈ ਅਸਾਂ ਜਿਹੜਾ ਤੁਸਾਂ ਪੋਸਟਰ ਤੱਕਿਆ, ਮੈਂ ਆਪਣੀ ਜ਼ਬਾਨ ਮਿੱਠੀ ਜੀ, ਆਪਣੀ ਮਿਰਪੀ ਜ਼ਬਾਨ ਹੀ ਤੁਸੀਂ ਬਾਣਾ, ਉਹਨਾਂ ਤਾਂ ਇੰਗਲਿਸ਼ ਹੀ ਲਿਖਿਆ ਸੀ। ਉਹਨਾਂ ਨੇ ਆਖਣਾ ਸੀ ਕਿ ਅਸਾਂ ਤੁਸਾਂ ਜਦੋਂ ਨਾ ਪੋਸਟਰ ਤੱਕਿਆ ਰੰਗੇ ਕਸ਼ਮੀਰ, ਯਕੀਨ ਕਰੋ ਕਿ ਦਿਲ ਕੀ ਬੜੀ ਖੁਸ਼ੀ ਹੋਈ ਔਰ ਬੜਾ ਹੀ ਅੱਛਾ ਲੱਗਾ ਕਿ ਤੁਸਾਂ ਇਸ ਚੀਜ਼ ਦਾ ਇਨੀਸ਼ੀਏਟਿਵ ਕਹਿੰਦਾ ਹੈ ਔਰ ਅਸਾਂ ਕੀ ਕਾ ਜਿਹੜਾ ਨੇ ਰੰਗੇ ਕਸ਼ਮੀਰ ਪ੍ਰੋਗਰਾਮ ਤੁਸਾਂ ਅਸਾਂ ਕੀ ਸੁਣਾਈ ਰਹੇ ਹੋ, ਅਸਾਂ ਬਹੁਤ ਇੰਜੋਏ ਕਰੀ ਰਹੇ ਹਾਂ। ਵੀ ਓਵਰ ਲਿਸਨ ਟੂ ਯੂ, ਵੀ ਨੈਵਰ ਮਿਸ ਇਟ, ਸਪੈਸ਼ਲੀ ਮਾਈ ਮੋਮ, ਸ਼ੀ ਇਜ਼ ਲਵਿੰਗ ਦ ਸ਼ੋਜ਼ ਐਂਡ ਸ਼ੀ ਲਵਸ ਦ ਟੋਕ ਦੈਟ ਯੂ ਡੂ ਔਨ ਦ ਰੇਡੀਓ। ਮਾਈ ਮੋਮ ਇਜ਼ ਅ ਬਿਗ ਫੈਨ ਆਫ ਯੂਅਰ, ਥੈਂਕ ਯੂ ਸੋ ਮਚ। ਸਾਡੇ ਫੈਨ ਜੀ, ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਆਂਟੀ, ਤੁਸਾਂ ਨੇ ਬੜੀ ਮਿਹਰਬਾਨੀ ਹੈ। ਸ਼ੀ ਗੋਜ਼, ਮਾਈ ਮੋਮ ਇਜ਼ ਅ ਬਿਗ ਫੈਨ ਆਫ ਯੂ ਐਂਡ ਸ਼ੀ ਇਜ਼ ਆਲਵੇਜ਼ ਪ੍ਰੇਜ਼ਿੰਗ ਯੂ, ਸ਼ੀ ਇਜ਼ ਆਲਵੇਜ਼ ਪ੍ਰੇਜ਼ਿੰਗ ਯੂ ਐਂਡ ਸ਼ੀ ਇਜ਼ ਆਲਵੇਜ਼ ਟੋਕਿੰਗ ਅਬਾਊਟ ਯੂਅਰ ਪ੍ਰੋਗਰਾਮ ਐਂਡ ਸਿੰਸ ਦ ਡੇ ਸ਼ੀ ਦੈਟ ਸ਼ੀ ਹਰਡ, ਬਿਕਾਜ਼ ਵੀ ਆਰ ਫਰੋਮ ਕਸ਼ਮੀਰ, ਮਾਈ ਮੋਮ ਇਜ਼ ਫਰੋਮ ਕਸ਼ਮੀਰ, ਵੀ ਆਰ ਫਰੋਮ ਕੋਟਲੀ ਇਨ ਪਾਕਿਸਤਾਨ, ਏ ਜੇ ਕੇ ਆਜ਼ਾਦ ਕਸ਼ਮੀਰ। ਬਿਲਕੁਲ ਜੀ, ਮਾਸ਼ਾ ਅੱਲਾ, ਵੈਰੀ ਗੁੱਡ। ਅਸਾਂ ਨੇ ਭਾਈ ਹੋਣੇ ਹਨ ਜਿਹੜੇ ਮਸੇ ਅਸਾਂ ਕੀ ਗਾਲ ਕੀਤੀ ਸੀ, ਇਹ ਵੀ ਉਸ ਇਲਾਕੇ ਨੇ। ਸ਼ੀ ਗਾਇਜ਼, ਵੀ ਆਰ ਫਰੋਮ ਕਸ਼ਮੀਰ, ਵੀ ਆਰ ਫਰੋਮ ਕੋਟਲੀ, ਐਂਡ ਕੈਨ ਯੂ ਪਲੀਜ਼ ਪਲੇ ਦਿਸ ਅਟ੍ਰੈਕ ਬਾਏ ਸਨਮ ਮਾਰਵੀ ਐਂਡ ਸ਼ੌਕਤ ਅਲੀ। ਬਿਲਕੁਲ ਜੀ, ਅਸਾਂ ਤੁਹਾਡਾ ਟਰੈਕ ਪਲੇ ਕਰ ਸਾਂ, ਉਹ ਜ਼ਰੂਰ ਕਰ ਸਾਂ। ਔਰ ਸ਼ੀ ਗਾਇਜ਼, ਵੀ ਕੇਮ ਟੂ ਸਨਮ ਮਾਰਵੀਜ਼ ਪ੍ਰੋਗਰਾਮ ਕਪਲ ਆਫ ਵੀਕਸ ਅਗੋ, ਐਂਡ ਅਸਾਂਕਿ ਬਹੁਤ ਮਜ਼ਾ ਆਇਆ, ਵੀ ਰੀਲੀ ਇੰਜੋਏਡ ਇਟ। ਸਾਡੀ ਕਮਰਸ਼ੀਅਲ ਬ੍ਰੇਕ ਨਾਲ ਵੀ ਟਾਈਮ ਹੋਣਾ ਪਿਆ, ਸਾਡੇ ਤਕਰੀਬਨ 2 ਮਿੰਟ ਰਹਿਣੇ ਹਨ, ਸਾਡੀ ਕਮਰਸ਼ੀਅਲ ਬ੍ਰੇਕ ਨਾਲ ਟਾਈਮ, ਔਰ ਉਸ ਤੋਂ ਬਾਅਦ ਜਿਹੜਾ ਨਾ ਤੁਸਾਂ ਨੇ ਟਰੈਕ ਮੈਂ ਜ਼ਰੂਰ ਪਲੇ ਕਰ ਸਾਂ। ਸਟੇ ਟਿਊਨ ਐਂਡ ਕੀਪ ਲਿਸਨਿੰਗ ਟੂ 90.1 FM, ਐਂਡ ਥੈਂਕ ਯੂ ਸੋ ਮਚ ਜਿਹੜੀ ਤੁਸਾਂ ਪ੍ਰੋਗਰਾਮ ਦੇ ਹਵਾਲੇ ਨਾਲ ਅਸਾਂ ਕੀ ਫੀਡਬੈਕ ਦਿੱਤੀ ਹੈ। ਤੁਸਾਂ ਦੀ ਫੀਡਬੈਕ ਜਿਹੜੀ ਹੈ ਬੜਾ ਮਾਇਨੇ ਰੱਖਣੀ ਹੈ।

ਵੈਲਕਮ ਬੈਕ ਆਫਟਰ ਦ ਕਮਰਸ਼ੀਅਲ ਬ੍ਰੇਕ ਜੀ। ਤੁਸੀਂ ਸੁਣੀ ਰੰਗੇ ਕਸ਼ਮੀਰ, ਤੁਸਾਂ ਨੇ ਆਪਣੇ ਲੋਕਲ ਰੇਡੀਓ ਸਟੇਸ਼ਨ ਤੋਂ ਜੀ ਨਾਈਡੀਓ ਫਜ਼ਾਰ 97.1 FM। ਜੁਲੀਆ ਜੀ ਟਰੈਕ ਦੀ ਤਰਫ ਸਿਸਟਰ ਰਿਕੁਐਸਟ ਕੀਤੀ ਸੀ ਲਾਸਟ ਵੀਕ, ਐਂਡ ਆਈ ਹੋਪ ਸ਼ੀ ਲਾਈਕਸ, ਯੂ ਗਾਇਜ਼ ਲਾਈਕ ਦਿਸ ਟਰੈਕ ਐਜ਼ ਵੈਲ। ਇਸਬਾਲ ਨਬੀਰ ਸ਼ੌਕਤ ਫੀਚਿੰਗ ਸਨਮ ਮਾਰਵੀ। ਬਿਲਕੁਲ ਸਿਸਟਰ, ਐਂਡ ਸੀ ਸੈਡ ਕੈਨ ਯੂ ਪਲੀਜ਼ ਡੈਡੀਕੇਟ ਦਿਸ ਸੌਂਗ ਟੂ ਮਾਈ ਮੋਮ, ਡੈਡੀਕੇਟ ਦਿਸ ਕਲਾਮ ਟੂ ਮਾਈ ਮੋਮ, ਐਂਡ ਸ਼ੀ ਰੀਅਲੀ ਰੀਅਲੀ ਲਿਸਨਸ ਟੂ ਇਟ, ਐਂਡ ਸ਼ੀ ਰੀਅਲੀ ਵਾਂਟਸ ਟੂ ਲਿਸਨ ਟੂ ਟੂ ਇਟ ਔਨ ਦ ਰੇਡੀਓ ਐਜ਼ ਵੈਲ, ਐਂਡ ਸ਼ੀ ਗੋਜ਼ ਮਾਈ ਮੋਮ ਸੈਡ ਆਮ ਗੋਇੰ ਟੂ ਟੈਲ ਦ ਬੋਏ ਐਟ ਰੰਗੇ ਕਸ਼ਮੀਰ ਟੂ ਪਲੇ ਦਿਸ ਟਰੈਕ ਫੋਰ ਅਸ। ਵਾਈ ਨੋਟ, ਬਿਲਕੁਲ ਜੀ ਆਂਟੀ, ਤੁਸਾਂ ਦੀ ਖਿਦਮਤ ਵਾਰੀ ਅਸਾਂ ਇੱਥੇ ਬੈਠੇ ਹਾਂ, ਵਾਈ ਨੋਟ। ਜਿੱਦਾਂ ਵੀ ਭੈਣਾਂ ਭਰਾ ਮਾੜੀ ਆਵਾਜ਼ ਸੁਣੀ ਰਹੇ ਹੋ, ਵੈਲਕਮ ਟੂ ਰੇਡੀਓ ਫਜ਼ਾਰ 97.1 FM। ਜਿਹਨਾਂ ਹੁਣ ਟਿਊਨ ਕੀਤਾ, ਜਿਹਨਾਂ ਹੁਣ ਅਸਾਂਗੇ ਸੁਣਨਾ ਸ਼ੁਰੂ ਕੀਤਾ, ਤੁਸਾਂ ਵੀ ਵੈਲਕਮ ਕਰਨੇ ਹਾਂ, ਉਮੀਦ ਕਰਨੇ ਹਾਂ ਤੁਸਾਂ ਜਿਹੜਾ ਨਾ ਖੂਬ ਇੰਜੋਏ ਕਰੀ ਜੋ ਸੋ।

ਜੀ ਤੇ ਤੁਸੀਂ ਸੁਣੀ ਜਾਓ ਜੀ ਰੰਗੇ ਕਸ਼ਮੀਰ ਪੇਸ਼ ਕੀਤਾ ਜਾਈਦਾ ਰੇਡੀਓ ਫਜ਼ਾ 97.1 ਐਫ ਐਮ ਦੇ ਸਟੂਡੀਓ ਵਿੱਚ ਲਾਈਵ ਆਪਣੀ ਸਾਡੀ ਲੋਕਲ ਕਮਿਊਨਿਟੀ ਆਫ ਨੌਟਿੰਗਹਮ ਐਂਡ ਆਲ ਦ ਪੀਪਲ ਅਰਾਊਂਡ ਮਿਡਲੈਂਡਸ ਐਂਡ ਆਲ ਓਵਰ ਦ ਯੂਕੇ ਐਂਡ ਆਲ ਓਵਰ ਦ ਵਰਲਡ।

ਜੀ ਤੇ ਤੁਸੀਂ ਸਾਡੀ ਐਪ ਡਾਊਨਲੋਡ ਕਰੋ ਔਰ ਬਿਲਕੁਲ ਸੁਣੋ ਕਿਉਂ ਤੁਸੀਂ ਮਿਸ ਆਊਟ ਕਰੋ ਨੋ ਯੂ ਸ਼ੁੱਡ ਨਾਟ ਬੀ ਤੁਸਾਂ ਨੇ ਮਿਸ ਆਊਟ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ ਇਹ ਪ੍ਰੋਗਰਾਮ ਤੁਸਾਂ ਵਾਸਤੇ ਪੇਸ਼ ਕੀਤੇ ਚਾਹੀਦੇ ਨੇ ਇਹ ਸਾਰੀ ਕਮਿਊਨਿਟੀ ਵਾਸਤੇ ਕੀਤੇ ਚਾਹੀਦੇ ਨੇ ਸਾਰੇ ਜਿੰਨੇ ਵੀ ਸਾਡੇ ਟੈਕਸੀ ਡਰਾਈਵਰ ਦੋਸਤ ਭਰਾ ਸੰਗੀ ਬੇਲੀ ਸੱਜਣ ਜਿੱਥੇ ਵੀ ਹੋ ਜਿੱਥੇ ਵੀ ਟੇਕ ਵਾਲੇ ਰੈਸਟੋਰੈਂਟ ਵਾਲੇ ਬਿਜ਼ਨਸ ਵਾਲੇ ਆਲ ਦਾ ਕਮਿਊਨਿਟੀ ਆਲ ਦਾ ਸਾਊਥ ਏਸ਼ੀਅਨ ਕਮਿਊਨਿਟੀ ਨੋਟਿੰਗਹਮ ਜਾਂ ਜਿੱਥੇ ਵੀ ਹੋ ਤੁਸਾਂ ਸਾਰਿਆਂ ਵਾਸਤੇ ਇਹ ਰੰਗੇ ਕਸ਼ਮੀਰ ਪੇਸ਼ ਕੀਤਾ ਜਾ ਰਿਹਾ।

ਸਾਡੇ ਇੱਕ ਅੰਕਲ ਨੇ ਪਾਕਿਸਤਾਨ ਵਿੱਚੋਂ ਬੜੇ ਸਖ਼ਤ ਬਿਮਾਰ ਹਨ, ਅੱਲਾਹ ਤਾਲਾ ਉਹਨਾਂ ਦੀ ਸਿਹਤ ਦਿਆ, ਉਹਨਾਂ ਵਾਸਤੇ ਦੁਆ ਦੀ ਅਪੀਲ ਹੈ, ਤੁਸਾਂ ਸਾਰਿਆਂ ਕੀ ਦੁਆ ਉਹਦੀ ਅਪੀਲ ਕਰਨੀ ਆ, ਪਲੀਜ਼ ਯੂ ਪ੍ਰੇ ਫੋਰ ਹਿਮ. ਉਹ ਵਿਚਾਰੇ ਇਜ਼ ਔਨ ਵੈਂਟੀਲੇਟਰ, ਐਕਚੁਲੀ ਇਜ਼ ਔਨ ਵੈਂਟੀਲੇਟਰ, ਇਜ਼ ਇਨ ਆਈ ਸੀ ਯੂ. ਤਾਂ ਉਹਨਾਂ ਵਾਸਤੇ ਦੁਆ ਕਰੋ, ਅੱਲਾਹ ਤਾਲਾ ਉਹਨਾਂ ਦੀ ਸਿਹਤ ਦਿਆ, ਅੱਲਾਹ ਤੰਦਰੁਸਤੀ ਦਿਆ, ਅੱਲਾਹ ਸ਼ਿਫਾ ਦਿਆ ਉਹਨੇ.

ਜ਼ਿੰਦਗੀ ਹੈ ਤਾਂ ਅੱਲਾਹ ਤਾਲਾ ਸਿਹਤ ਵਾਲੀ ਜ਼ਿੰਦਗੀ ਦਿਆ ਜੀ, ਸਿਹਤ ਹੈ ਤਾਂ ਸਭ ਕੁਝ ਹੈ, ਸਿਹਤ ਨਹੀਂ ਤਾਂ ਕੁਝ ਵੀ ਨਹੀਂ, ਸਿਹਤ ਨਾਲ ਹੀ ਬਾਰਾਂ ਹਨ। ਉਹ ਬੁੱਢੇ ਬੁੱਢੇ ਆਖਣੇ ਹੋਣੇ ਸਨ ਸਾਡੇ ਜਿੰਨੇ ਵੀ ਦਾਦਾ ਪੜਦਾਦਾ ਨਾਨਾ ਨਾਨੀ ਦਾਦੀ ਜਿੱਤੇ ਵੀ ਸਾਨੂੰ ਆਉਣੇ ਹੋਣੇ ਸਨ, ਜਿਹੜੀ ਸਿਹਤ ਹੈ ਨਾ ਇਹ ਸਭ ਤੋਂ ਬੜੀ ਦੌਲਤ ਹੈ। ਤੂੰ ਲੈ ਅਸਾਂ ਕਹੀ ਨਾ ਅਸਾਂ ਆਉਣੇ ਹੋਣੇ ਸਨ ਇਹ ਕਹਿ ਬਾਣੇ ਵੀ ਸਿਹਤ ਜਿਹੜੀ ਸਭ ਤੋਂ ਬੜੀ ਦੌਲਤ ਹੈ। ਬਾਠਿਆ ਯੁਵਾ ਉਹ ਬਿਲਕੁਲ ਸਹੀ ਬਾਣੇ ਸਨ। ਉਹ ਬਿਲਕੁਲ ਸਹੀ ਬਾਣੇ ਸਨ ਜੀ। ਅੱਲਾਹ ਤਾਲਾ ਉਹਨਾਂ ਸਾਰਿਆਂ ਕੀ ਜਿਹੜੇ ਜਿਹਨੇ ਉਹਨਾਂ ਦੀ ਜ਼ਿੰਦਗੀ ਦਾ ਜਿਹੜੇ ਚਲੇ ਗਏ ਅੱਲਾਹ ਉਹਨਾਂ ਦੀ ਬਖਸ਼ਿਸ਼ ਕਰੇ। ਔਰ ਵਾਕਈ ਯਕੀਨ ਕਰੋ ਕਿ ਸਿਹਤ ਆਪਣੀ ਨਾਲ ਬਹੁਤ ਸਾਰਾ ਖਿਆਲ ਰੱਖਣਾ ਚਾਹੀਦਾ। ਅਸਲ ਕਸ਼ਮੀਰੀ ਭੈਣਾਂ ਭਰਾ ਜਿੰਨੇ ਵੀ ਸਪੈਸ਼ਲੀ ਹੂ ਲਿਵ ਇਨ ਦਾ ਅਪ ਇਨ ਦਾ ਮਾਊਂਟੇਨਸ, ਉਹ ਤੱਕੋ ਮਾਸ਼ਾਅੱਲਾ ਬੜੇ ਫਿੱਟ ਹੋਣੇ ਹਨ, ਠੀਕ ਹੈ, ਉਹ ਬੜੇ ਫਿੱਟ ਹੋਣੇ ਨੇ, ਉਹਨਾਂ ਸਹੀ ਤੰਦਰੁਸਤ ਹੋਣੇ ਹਨ। ਤੰਦਰੁਸਤੀ ਤੋਂ ਮੁਰਾਦ ਇਹ ਕਿ ਉਹ ਚੱਲੇ, ਚੱਲਣਾ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਹੈ। ਤੁਰਨਾ ਅਸਾਂ ਇੱਥੇ ਤੂੰ ਨਿਕਲੇ ਹਾਂ ਮਿਸਾਲ ਦੇ ਤੌਰ 'ਤੇ, ਮੈਂ ਰੇਡੀਓ ਪ੍ਰੋਗਰਾਮ ਕਰੀ ਰਿਹਾ, ਮੈਂ ਇੱਥੇ ਉੱਠ ਸਾਂ ਜਾਏ ਗੱਡੀ ਬਹਿ ਰਿਹਾ ਸਾਂ, ਕੰਮਾਂ ਵਿਲਾ ਜਾ ਸਾਂ, ਆਈ ਬੀ ਡਰਾਈਵਿੰਗ ਓਲ ਨਾਈਟ, ਸੁਬਾਹ ਉੱਠ ਸਾਂ ਕਾਰ ਜਾਈ ਦੁੱਧ ਗਰਮ ਕਰੀ ਪੀ ਸਹੀ ਰਿਹਾ ਸਾਂ। ਸਾਡੀ ਜ਼ਿੰਦਗੀ 'ਚ ਉਹ ਜਿਹੜੀ ਐਕਸਰਸਾਈਜ਼ ਹੈ ਨਾ ਉਹ ਐਕਟੀਵਿਟੀ ਆਈ ਕੋਈ, ਇਹ ਬੜਾ ਜ਼ਰੂਰੀ ਹੈ ਸਾਡੇ ਵਾਸਤੇ, ਸਪੈਸ਼ਲੀ ਫੋਰ ਦ ਪੀਪਲ ਲਾਈਕ ਮੀ ਓ ਔਰ ਮਾਈ ਟੈਕਸੀ ਫੈਲੋਜ਼, ਜਿੱਦਾਂ ਮਾੜੇ ਟੈਕਸੀ ਡਰਾਈਵਰ ਬਣਾਉਣ। ਐਕਸਰਸਾਈਜ਼ ਜਿਹੜੀ ਹੈ ਨਾ ਵਰਜਿਸ਼ ਬਹੁਤ ਜ਼ਰੂਰੀ ਹੈ ਜ਼ਿੰਦਗੀ ਵਾਸਤੇ। Right, coming back to the topic, brother was saying, Dil nahi karna radio band karke andar ja, do not feel like turning the radio off and going inside. Brother, can you please play me a track for me and my friends and especially for my missus? Bilkul ji, I've noted down your track. And he said, please do not mention any name of the track, just play whichever you like. It has to be a really good one, and but please dedicate it to my wife and all my friends. Bilkul ji, asa karne hain inshallah zarur. Keep listening to Radio Fizan 97.1 FM. There are many other messages which we will be reading. Aale thoda sa saath hai, takriban saade ko 1 ghanta 15 minute pe.

ਹਾਂ ਵੈਲਕਮ ਬੈਕ ਆਫਟਰ ਦ ਟ੍ਰੈਕ ਜੀ। ਉਮੀਦ ਕਰਨੀ ਹੈ ਜੀ ਤੁਸਾਂ ਕੀ ਟ੍ਰੈਕ ਪਸੰਦ ਆਇਆ ਸੀ। ਕਮਲੀ ਵਾਟ ਅ ਬਿਊਟੀਫੁਲ ਟ੍ਰੈਕ, ਹੀ ਵਾਸ ਡੈਡੀਕੇਟਿਡ ਟੂ ਬ੍ਰਦਰਸ ਵਾਈਫ। ਐਂਡ ਦੇਖੋ ਜੀ, ਸਾਡੀ ਕਮਰਸ਼ੀਅਲ ਬ੍ਰੇਕ ਨਾਲ ਵਕਤ ਫਿਰ ਹੋ ਗਿਆ, ਦੋ ਮਿੰਟ ਰਹਿਣੇ ਨੇ। ਯਕੀਨ ਕਰੋ ਜਿਹੜਾ ਰੇਡੀਓ ਤੋਂ ਚੋਣ ਟਾਈਮ ਇਸ ਤਰ੍ਹਾਂ ਜਾਣਾ ਨਾ, ਗੋਲੀ ਔਰ ਟਾਈਮ ਜਾਣਾ।

ਬਿਲਕੁਲ ਜੀ, ਮੈਂ ਤੇਰੇ ਹਾਣ ਦੀ ਦੁਨੀਆ ਜਾਣ ਦੀ, ਤੇਰੇ ਨਾਲ ਨਾਲ ਮੈਂ ਰਹਿਣਾ. ਆਈ ਹੋਪ ਬ੍ਰਦਰ ਯੂ ਇੰਜੋਏ ਦਿਸ ਟਰੈਕ ਐਂਡ ਪਾਪਾ ਅਸਗਰ ਵਾਸ ਲਿਸਨਿੰਗ ਟੂ ਮੀ ਐਂਡ ਵੀ ਡੈਡੀਕੇਟਡ ਦਿਸ ਸਟਰੋਂਗ ਟੂ ਹਿਮ ਐਜ਼ ਵੈਲ. ਜੀ ਤੁਸੀਂ ਸੁਣੀ ਜੋ ਰੰਗੇ ਕਸ਼ਮੀਰ ਰੇਡੀਓ ਫਜ਼ਾਰ ਸਟੂਡੀਓ ਤੋਂ ਲਾਈਵ ਫਰੋਮ ਵਨ ਐਂਡ ਓਨਲੀ 97.0 ਰੇਡੀਓ ਫਜ਼ਾਰ ਦ ਸਟੂਡੀਓ ਚੋਂ ਐਂਡ ਆਲਸੋ ਫਰੋਮ ਡੈਬ ਰੇਡੀਓ. ਜੀ ਸਾਡੇ ਕੋਲ ਟਾਈਮ ਥੋੜ੍ਹਾ ਰਹਿ ਗਿਆ, ਡੈਡੀਕੇਸ਼ਨ ਜ਼ਿਆਦਾ ਨੇ, ਹੁਣ ਚੱਲ ਰਹੇ ਹਾਂ ਜਨਾਬ ਅਗਲੇ ਟਰੈਕ ਦੀ ਤਰਫ. ਦਿਸ ਟਰੈਕ ਵਾਜ਼ ਰਿਕੁਐਸਟਡ ਬਾਏ ਵਨ ਆਫ ਆਵਰ ਸਿਸਟਰ ਕੋਲ ਸ਼ਹੀਨ ਜੀ, ਬਿਕੋਜ਼ ਆ ਬ੍ਰਦਰ ਬਿਊਟੀਫੁਲ ਪ੍ਰੋਗਰਾਮ ਐਂਡ ਆਰ ਟਿਊਨ ਇਨ ਐਵਰੀ ਟਿਊਜ਼ਡੇ. ਆਈ ਲਿਸਨ ਟੂ ਯੂਰ ਰੇਡੀਓਜ਼ ਐਵਰੀ ਡੇ. ਆਈ ਐਮ ਡਰਾਈਵਿੰਗ ਹੋਮ ਬਿਕੋਜ਼ ਆਈ ਫਿਨਿਸ਼ ਵਰਕ ਐਟ 4 o'clock. ਬਾਏ ਦ ਟਾਈਮ ਆਈ ਗੈਟ ਟੂਵਰਡਸ ਨੋਟਿੰਗਹਮ ਇਸ ਬਿਟਵੀਨ 5 and 7, ਆਈ ਗੈਟ ਦੇ ਐਂਡ ਆਈ ਲਿਸਨ ਟੂ ਯੂਰ ਸ਼ੋਅ ਐਂਡ ਆਈ ਆਲਸੋ ਹੈਵ I radio up on my phone, which I always make sure where there's no signal, there's no coverage, and I also listen to it. You can listen to us live via the app. Bilkul sister, I think tusan pahunchanga faisla kita hai jehda app sadi download kiti hai app ne zariye suno tusan bilkul oh bada easy hai. It's just like normal jisa WhatsApp ni app hai, baki cheeza ni app hai, app download karo, you know, you can listen to us wherever you are. Duniya ne jehde marzi hai kone jo tusan sare program live suni sakde ho. ਤੁਸੀਂ ਨੇ ਆਪਣੀ ਜ਼ਬਾਨ ਆਪਣੇ ਉਸ ਆਖਿਆ ਮਾਂ ਬੋਲੀ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾ ਹੀ ਰਿਹਾ ਜੀ. ਰੰਗ ਕਸ਼ਮੀਰ ਫਰੋਮ ਰੇਡੀਓ ਫਜ਼ਾਰ 97.1 FM. ਵੀ ਗੋਇੰਗ ਟੂ ਨੈਕਸਟ ਟੂ ਦ ਨੈਕਸਟ ਟਰੈਕ ਨਾਓ. ਦਿਸ ਵਾਜ਼ ਅ ਰਿਕੁਐਸਟ ਬਾਏ ਸਿਸਟਰ, ਸਿਸਟਰ ਗੋਸ ਕੈਨ ਯੂ ਪਲੀਜ਼ ਪਲੇ ਮੀ ਅ ਟਰੈਕ ਮੈਂ ਤੇਰੇ ਇਸ਼ਕ ਮੈਂ, ਇਸ ਬਾਏ ਬੋਹੀਮੀਆ. ਐਂਡ ਆਈ ਹੋਪ ਯੂ ਗੋਇੰਗ ਪਲੇ ਮੀ ਦਿਸ ਟਰੈਕ. ਆਈ ਨੋ ਯੋਰ ਪ੍ਰੋਗਰਾਮ ਇਜ਼ ਕੋਲਡ ਰੰਗ ਕਸ਼ਮੀਰ ਐਂਡ ਆਈ ਬੀ ਲਿਸਨਿੰਗ ਟੂ ਇਟ. ਆਈ ਨੋ ਵੀ ਆਲ ਲਵ ਕਸ਼ਮੀਰ. ਆਈ ਐਮ ਅ ਕਸ਼ਮੀਰੀ ਮਾਇਸੈਲਫ, ਆਮ ਫਰੋਮ ਪਾਰਟ ਆਫ ਕਸ਼ਮੀਰ. My granddad came from there back in the 60s. And I was born here. My kids are born here. My dad was born here. But we still love that part of the world because this is where our roots are from. Bilkul ji, apni shinakht bande ki nahi bhulni chahiye, apni shinakht yaad rakhni chahiye ki asan ne babu dad kuthu aaye san, kedi jagah tu aaye san, kuthu ture na kuthe chi base na kuthe chi gaye. Sare mustaqbal wasa unna badiyan koshishan, badiyan mehnatan kitiyan, sari zindagi iski suwarne wasa unna badi mehnat kiti hai. ਨਹੀਂ ਤਾਂ ਆਪਣਾ ਦੇਸ, ਆਪਣੀ ਜਗ੍ਹਾ, ਆਪਣੇ ਮਾਂ ਪਿਓ, ਭੈਣਾਂ ਭਰਾ, ਉਹ ਕਿਸਾ ਬੰਦਾ ਛੋੜ ਹੀ ਸਕਣਾ? ਕਹਿ ਖਿਆਲੇ ਤਾਂ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਪ੍ਰੋਗਰਾਮ ਇੰਜੋਏ ਕਰੀ ਜੋ. ਸੋ ਦ ਟਾਈਮ ਰਾਈਟ ਨਾਓ ਇਜ਼ ਜਸਟ ਗੋਨ 30 minutes past 8 ਐਂਡ ਅਸਾਂ ਤੁਸਾਂ ਦਾ ਸਾਥ ਰਹੀ ਗਿਆ ਤਕਰੀਬਨ 42 minutes. ਇਸ ਵਿੱਚ ਕਮਰਸ਼ੀਅਲ ਬ੍ਰੇਕ ਨਾ ਇੱਕ ਅਸੀਂ ਵਕਫਾ ਉਹ ਜ਼ਰੂਰ ਕਿਸਾਂ ਤਾਂ ਸਟੇ ਟਿਊਨ ਐਂਡ ਕੀਪ ਲਿਸਨਿੰਗ ਰੇਡੀਓ ਫਜ਼ਾ 97.1 FM/Dab ਰੇਡੀਓ. ਵੀ ਗੋਇੰਗ ਟੂ ਗੋ ਦਿਸ ਟਰੈਕ ਐਂਡ ਵੀ ਸੀ ਯੂ ਰਾਈਟ ਆਫਟਰ ਦ ਟਰੈਕ. Sister said, please dedicate this song to my husband as he loves this track. And every time I get into his car, because when I go to work, I drive myself. Whenever I get into his car, he has this song always on for me. And I really like it. Badi chagi gala ji. Sara prad, usne khush te rakhna na, mashallah. ਅਸਾਂ ਚਾਹੁੰਦੇ ਹਾਂ ਜੀ ਤੁਸੀਂ ਸਾਰੇ ਹੱਸਣੇ ਵਸਣੇ ਰਹੋ ਜਿੱਥੇ ਵੀ ਹੋ, ਦੁਨੀਆਂ ਨੇ ਕਿਹੜੀ ਜਗ੍ਹਾ ਹੋ, ਜਿੱਥੇ ਮਰਜ਼ੀ ਹੋ. ਇਸ ਰੰਗੇ ਕਸ਼ਮੀਰ ਨੇ ਪ੍ਰੋਗਰਾਮ ਨੇ ਹਵਾਲੇ ਨਾਲ ਤੁਸੀਂ ਕਈ ਪਿਆਰ ਨਾਲ ਮੈਸੇਜ ਦੇਣੇ ਆ. ਆਪੋ ਵੀ ਖੁਸ਼ ਰਹੋ, ਬਾਕੀਆਂ ਕੀ ਖੁਸ਼ ਰੱਖੋ. ਜ਼ਿੰਦਗੀ ਜਿਹੜੀ ਹੈ, ਜ਼ਿੰਦਗੀ ਵਿੱਚ ਕੋਸ਼ਿਸ਼ ਕਰੋ ਕਿ ਖੁਸ਼ੀਆਂ ਬਣਨੇ ਨਹੀਂ ਔਰ ਸਾਰਿਆਂ ਕੀ ਨਾਲ ਲਾ ਕੇ ਤੋਰਨੇ ਨਹੀਂ. ਔਰ ਅਗਰ ਕੋਈ ਆਖੀ ਵੀ ਬਾਈ ਜਾਣਾ ਤਾਂ ਜਸਟ ਪੇਸ਼ੈਂਸ, ਬੀ ਪੇਸ਼ੈਂਟ, ਸਬਰ, ਸਬਰ ਨਾਲ ਫਲ ਮਿੱਠਾ ਹੋਣਾ. Right, here we are, sister. Your truck is on its way. It's by Bohemia. Jio Kashmiri, jile reho Kashmiri, jithe bhi vasne ho, sare dil ne tote ho.

somebody has sent us this request, and they said, can you please play this song for us? It's called John Tavares. It's from the movie called Farah by Amir Khan and one and only Kajol. ਰੰਗੇ ਕਸ਼ਮੀਰ ਪੇਸ਼ ਕੀਤਾ ਜਾਈ ਰਿਹਾ, ਕੋਸ਼ਿਸ਼ ਕਰਿਆ ਕਰੋ, ਵੋਇਸ ਨੋਟ ਕਰੀ ਉੜਿਆ ਕਰੋ ਆਪਣੀ ਜ਼ਬਾਨ ਵਿੱਚ, ਸੋਹਣੀ ਮਿੱਠੀ ਜੀ ਜ਼ਬਾਨ ਵਿੱਚ, ਠੀਕ ਹੈ? ਮਿਊਜ਼ਿਕ ਜਿਹੜਾ ਤੁਹਾਨੂੰ ਸੁਣਨਾ ਚਾਹੁੰਦੇ ਨੋ ਪ੍ਰੋਬਲਮ, ਦਿਸ ਇਜ਼ ਵਾਟ ਬਿਹੇਵ ਹੋ। ਅਸਾਂ ਦੀ ਕੋਸ਼ਿਸ਼ ਇਹ ਹੋਣੀ ਹੈ ਕਿ ਤੁਸਾਂ ਉਹ ਐਸਾ ਮਿਊਜ਼ਿਕ ਪਲੇ ਕਰਨਾ ਚਾਹੋ ਤੁਸਾਂ ਕੀ ਚੰਗਾ ਲੱਗਣਾ, ਜਿਹੜਾ ਤੁਸਾਂ ਪਸੰਦ ਹੈ, ਨੋ ਪ੍ਰੋਬਲਮ, ਵਾਈ ਨਾਟ। ਰਾਈਟ, ਵੀ ਗੋ ਟੂ ਦਿਸ ਟ੍ਰੈਕ ਸਟ੍ਰੇਟ ਅਵੇ ਐਂਡ ਚਾਂਸ ਫਾਰਿਸ਼ ਇਜ਼ ਲਾਈਨਡ ਅਪ ਐਂਡ ਵੀ ਡੈਡੀਕੇਟ ਦਿਸ ਟੂ ਮਰੀਅਮ। We hope you like this track, Mariam, and we hope you have a... We hope you enjoy this track and you will like this track. And sorry, Sifarish, you can do it. We want to know that Sifarish is going to do it. John Sifarish. Sifarish, you don't know how to do it. We want to know that there are a lot of people. All the listenership ready for Zaji, as well. ਉੱਥੇ ਸੁਣੀ ਰਹੋ, ਅਸਾਂ ਦੀ ਆਵਾਜ਼ ਤੁਹਾਨੂੰ ਤੱਕ ਪਹੁੰਚੀ ਰਹੀ ਹੈ। ਤੁਹਾਨੂੰ ਸਾਰੇ ਕੁ ਪਤਾ ਸਿਫਾਰਿਸ਼ ਕੈਸੀ ਆਖਣੇ, ਸਿਫਾਰਿਸ਼ ਉਹਨਾਂ ਕੰਮਾਂ ਦੀ ਹੋਣੀ ਜਿਹੜੇ ਕੰਮ ਅੜਕੇ ਹੋਣ, ਨਾ ਹੋਣੇ ਹੋਣ, ਉਹਨਾਂ ਕੰਮਾਂ ਦੀ ਸਿਫਾਰਿਸ਼ ਹੋਣੀ ਹੈ। ਆ

Welcome back after the song. Marima, I hope you enjoyed the track. It was a beautiful track from movie of Aamir Khan. And guys, time is about 15 minutes. ਗੱਪਸ਼ਪ ਮਾਰੀ ਨੂੰ ਮੈਸੇਜ ਬਹੁਤ ਸਾਰੇ ਆਏ ਜੀ ਪ੍ਰੋਗਰਾਮ ਦੇ ਹਵਾਲੇ ਨਾਲ। ਅੱਜ ਇੱਕ ਗੱਲ ਚੰਗੀ ਹੋਈ ਹੈ ਕਿ ਗਾਣਿਆਂ ਦੀ ਰਿਕੁਐਸਟ ਬੰਦਿਆਂ ਬਹੁਤ ਘੱਟ ਕੀਤੀ ਹੈ, ਵਿਚ ਇਜ਼ ਅ ਗੁੱਡ ਥਿੰਗ। ਜਸਟ ਫੋਰ ਟੂਡੇ ਰੀਜ਼ਨ ਬੀਂਗ, ਕਿਉਂਕਿ ਮਾੜੇ ਕੋਲ ਲੱਗੇ ਬਹੁਤ ਸਾਰੀ ਲੇਸੀ ਜਿਹੜੀ ਮੈਂ ਪਲੇ ਕਰਨੇ ਸਨ ਅਵੀ ਸੀ ਵਿਚ ਆਏ ਕੁਡਨਟ ਪਲੇ ਫਰੋਮ ਫੋਲੋਇੰਗ ਵੀਕ। ਸੋ ਦਿਲ ਇਹ ਜੀ ਰਿਕੁਐਸਟ ਥੋੜ੍ਹੀ ਘੱਟ ਹੋਈ ਜਾਣਾ, ਬੰਦਾ ਥੋੜ੍ਹਾ ਜਿਹਾ ਈਜ਼ੀ ਹੋਈ ਜਾਣਾ, ਰਿਲੈਕਸ ਹੋਈ ਜਾਣਾ।

ਤੇ ਜੀ ਤੁਸੀਂ ਸੁਣੀ ਰੇਡੀਓ ਫਜ਼ਾ 97.1 FM ਯੂ ਆਰ ਲਿਸਨਿੰਗ ਟੂ ਵਨ ਐਂਡ ਓਨਲੀ ਤੁਸਾਂ ਆਪਣਾ ਸ਼ੋ ਰੰਗੇ ਕਸ਼ਮੀਰ ਤੁਸਾਂ ਨੇ ਆਪਣੇ ਭਾਈ ਉਮਰ ਜੰਜੂਆ ਨਾਲ ਜੀ ਤੁਸੀਂ ਸੁਣੀ ਰਹੀ ਹੋ ਬਿਲਕੁਲ ਲਾਈਵ ਫਰੋਮ ਦਾ ਰੇਡੀਓ ਫਜ਼ਾਜ਼ ਸਟੂਡੀਓ ਫਰੋਮ 97.1 FM /DAB ਰੇਡੀਓ ਤੁਸਾਂ ਅਸਾਂਗੀ ਹਰ ਪਲੈਟਫਾਰਮ 'ਤੇ ਅਸਾਂ ਸੁਣੀ ਸਕਦੇ ਹੋ ਇਹ ਸੋਹਣੀ ਜੀ ਮਿੱਠੀ ਜੀ ਮਾਂ ਬੋਲੀ ਜਿਹੜੀ ਸਾਡੀ ਹੈ ਇਹ ਜਿਹੜੀ ਮਾਦਰੀ ਜ਼ਬਾਨ ਜਿਹੜੀ ਹੈ ਸਾਡੀ ਆਪਣੀ ਮੀਰਪੁਰੀ ਜਿੰਨੀਆਂ ਵੀ ਜ਼ਬਾਨਾਂ ਦੁਨੀਆਂ ਸਾਰੀਆਂ ਸੋਹਣੀਆਂ ਲੇਕਿਨ ਆਪਣੀ ਜ਼ਬਾਨ ਵਿੱਚ ਬੜਾ ਮਜ਼ਾ ਹੈ ਬੜੀ ਚੈਸ ਹੈ ਕਹਿ ਹਾਲੇ

ਆ ਵੈਲਕਮ ਬੈਕ ਆਫਟਰ ਦੀ ਸੌਂਗ ਜੀ। ਉਮੀਦ ਕਰਦੇ ਹਾਂ ਤੁਹਾਨੂੰ ਸਾਡੇ ਨਾਲ ਹੀ ਹੋ। ਸੋ ਥੋੜ੍ਹਾ ਜਿਹਾ ਟਾਈਮ ਰਹਿ ਗਿਆ ਸਾਲਾ, ਤੁਸਾਂ ਦਾ ਥੋੜ੍ਹਾ ਜਿਹਾ ਟਾਈਮ ਰਹਿ ਗਿਆ। ਜਿੰਨੇ ਵੀ ਭੈਣਾਂ ਭਰਾ ਸਾਡੇ ਜਿਨ੍ਹਾਂ ਵੀ ਕਾਲ ਕੀਤੀ ਹੈ ਰੰਗੇ ਕਸ਼ਮੀਰ ਸ਼ੋਅ ਵਿੱਚ, ਤੁਸਾਂ ਦਾ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਸਾਰਿਆਂ ਨਾਲ। ਜਿਹੜਾ ਜਿਹੜਾ ਜਿੱਥੇ ਜਿੱਥੇ ਤੁਹਾਡਾ ਇਹ ਪ੍ਰੋਗਰਾਮ ਸੁਣੀ ਦੇ, ਅਸੀਂ ਤੁਸਾਂ ਸਾਰਿਆਂ ਭੈਣਾਂ ਭਰਾਵਾਂ ਨਾਲ ਓਲ ਦ ਲਿਸਨਰਸ਼ਿਪ ਆਫ ਰੇਡੀਓ ਫਿਜ਼ਾ ਐਂਡ ਐਵਰੀਬਡੀ ਵੇਅਰ ਐਵਰ ਯੂ ਆਰ, ਵੇਅਰ ਐਵਰ ਯੂ ਹੈਵ ਬੀਨ ਲਿਸਨਿੰਗ ਟੂ ਮਾਈ ਰੰਗੇ ਕਸ਼ਮੀਰ, ਐਂਡ ਆਈ ਰੀਲੀ ਅਪਰੀਸ਼ੀਏਟ ਇਟ ਫਰੋਮ ਬਾਟਮ ਆਫ ਮਾਈ ਹਾਰਟ, ਐਂਡ ਆਮ ਆਨੈਸਟਲੀ ਸੋ ਥੈਂਕਫੁਲ ਟੂ ਯੂ ਗਾ to you guys, each and every one of you. Keep listening to Radio Fizzar 97.1 FM. Every Tuesday, Puliana Guru. Every Tuesday, you have your show, your host, Umar Janjua, with Rangay Kashmir. You have your service at 7 o'clock, you have your service at 9 o'clock, you have your service. We only got about a couple of minutes, 5 minutes more left. We just got enough time to play one more track, and then after that, you have your service at 9 o'clock. ਅਗਰ ਜ਼ਿੰਦਗੀ ਵਫਾ ਕੀਤੀ ਤਾਂ ਇਨਸ਼ਾਅੱਲਾ ਤੁਸਾਂ ਨੇ ਸਾਡਾ ਸਾਥ ਜਿਹੜਾ ਹੈ ਰਹਿਸੀ ਹਮੇਸ਼ਾ ਇਨਸ਼ਾਅੱਲਾ। ਜ਼ਿੰਦਗੀ ਸਾਥ ਦਿੱਤਾ ਤਾਂ ਤੁਸਾਂ ਅਗਲੇ ਟਿਊਜ਼ਡੇ ਸੇਮ ਟਾਈਮ ਸੇਮ ਵੈਨਿਊ ਸੇਮ ਰੇਡੀਓ ਸਟੇਸ਼ਨ ਸੇਮ ਟਾਈਟਲ ਆਫ ਦ ਪ੍ਰੋਗਰਾਮ ਵਨ ਐਂਡ ਓਨਲੀ ਰੰਗੇ ਕਸ਼ਮੀਰ, ਕਸ਼ਮੀਰ ਨੇ ਰੰਗਾਂ ਵਿੱਚ, ਜੀਓ ਕਸ਼ਮੀਰੀਓ, ਲਵ ਯੂ ਕਸ਼ਮੀਰੀਓ।